ਰਾਜਾ ਮਿਦਾਸ ਹੋਸ਼ ਨੇ ਸ਼ੋਰ ਸੋ ਸਦਵੇਨ ਐਸ ਕਿ ਬਕੋ ਸੇ ਮਿਦਾਸ ਸਦਵੇਨ 1018 ਇਸ ਦ ਟਾਈਮ ਨਿਊ ਬੈਚ ਆਫ ਸਿਗਰਟਸ ਕੇਮ ਟੂ ਦ ਸਮੋਕ ਸ਼ਾਪ ਸੋ ਇਫ ਯੂ ਵਾਂਟਡ ਟੂ ਪਰਚੇਸ ਯੂਰ ਬ੍ਰਾਂਡ ਕਮ ਔਨ ਡਾਊਨ ਵਾਂਟ ਟ੍ਰਾਈ ਯੂਰ ਲੱਕ ਡੋਨਟ ਫੋਰਗੇਟ ਯੂਰ ਕੀ ਇਫ ਯੂ ਗੋਇੰਗ ਚੈੱਕ ਫਾਰ ਮੇਲ ਸੋ ਕਮ ਔਨ ਡਾਊਨ ਆਲ ਰਾਈਟ ਹੇਅਰ ਸਮ ਚੇਰੀ ਕੀ ਫੀਲ ਫਰੀ ਇਸ ਯੂਰ ਔਨ 106 ਯੂਰ ਜੌਨੀ ਲੀ